0: ਜਿਹੜਾ ਕੋਈ ਨਾ ਜੋ ਇੱਕ ਸਾਡੇ ਮਤਲਬ ਜੋ ਇਹਨਾਂ ਨੇ ਇੱਕ ਬੁੱਕ ਲਗਾ ਸੀ ਫੋਰ ਦੇ ਵਾਈਨ ਨੰਬਰ
1: 6 ਤੋਂ ਕਿਆ ਪ੍ਰਾਉਤ ਰਮਵੇ 34 ਰਾਈਟ ਐਕਸਪੈਕਟ ਆਈ ਰੈਸ ਜ਼ੂਰ ਰਮਵੇ 34 ਰਾਈਟ ਆ ਪ੍ਰਾਉਤ ਕਲੀਅਰ ਵੀ ਆ ਰੂਟ ਅਸ ਕੰਗ ਵਾਰਾਈ ਬਾ ਮਿੰਟੇਨ ਸਾਰ ਬਾ 24 ਦਰਾ
0: Right
1: to the approach to the tango arrival point. Repeat 574, clear the direct 610, descend on the intent 11,000.
0: Direct the 610, descend 11,000, repeat 574.
1: Samaya 815, descend to reach 11,000 by Venus, cancel speed restriction.
2: Descend 11,000 by Venus, no speed restriction, Shamir 815.